ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਉ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਕਨੇ ਤਾਂ ਸੁਣਦੇ ਨ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ।

14 91.2 MHz ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

0: ਕਾਨੂੰਨੀ ਦੇਸ਼ ਮਤਲਬ 2 MHz ਪਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਮੈਂ ਸ਼ਸ਼ੀ ਹਾਜ਼ਰ ਹੋਈ ਉਹ ਕਾਰਿਕ੍ਰਮ ਲਈ ਕਰੀ ਮਾਟੀ ਦੀ ਮਹਿਕ ਦਰਸ਼ਕ ਤੋਂ ਮਾਟੀ ਦੀ ਮਹਿਕ ਕਾਰਿਕ੍ਰਮ ਦੇ ਸਫ਼ਰ 'ਚ ਤੁਹਾਂ ਸਾਰਿਆਂ ਦਾ ਹੀ ਸ਼ਸ਼ੀ ਦਾ ਪਿਆਰ ਭਰਾ ਸਵਾਗਤ ਹੈ ਪਿਆਰ ਭਰਾ ਨਮਸਤੇ ਹੈ ਇਸੀ ਨਮਸਤੇ ਕਰਨੇ ਆਹਾਂ कार्यक्रम की जड़ा शुरुआत है से जरूर करी थी है कने जड़ा श्रोता न सभी जरूर अहम जो कॉल करना जड़े से शुरू हुई न पर अजकने दिने दी जड़ा खासियत है से जरूर तुहां तक पहुंचानी है क्योंकि हर साल 2 अगस्त दी अहां गल करिए 2 अगस्त जो आज अहां क्या खास दिन बना देन या क्या अजकने दिने दी खासियत है अगस्त महीने दे रविवार जड़े से हर साल हाँ जड़ा सिस्टर डे है से बनाते न इसी कने जड़ा फ्रेंडशिप डे है सभी यहाँ बनाते न कने तो सारे जो पता है कि बहना दा प्यार या दोस्ती जड़े से यहाँ दी जीवन च कितनी महत्वपूर्ण भूमिका जड़े से अदा कर दी है ਇਹਦੇ ਉੱਪਰ ਅਸਾਂ ਗੱਲਬਾਤ ਕਰਨੀ ਹੈ ਕਨੇ ਤੁਸੀਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ 'ਚ ਅਹਾਂ ਕਨੇ ਜੁੜ ਸਕਦੇ ਤਾਂ ਜ਼ਰੂਰ ਇਸ ਸਫ਼ਰ 'ਚ ਜੁੜਨੇ ਵਾਸਤੇ ਜਿਹੜਾ ਸ਼ਰੋਤਾ ਹੈ ਨਾ ਜੁੜ ਚੁੱਕੇ ਹੋ ਨਾ ਕਰਦੇ ਤੀ ਨਾ ਕਹਿੰਦੇ ਗੱਲਬਾਤ ਹੈਲੋ ਹੈਲੋ
1: ਹੈਲੋ
0: ਹੈਲੋ ਨਮਸਤੇ ਜੀ
1: जी
0: नमस्ते जी स्वागत है जी तुहांदा रेडियो गुंजन धर्मशाला च ठीक ठाक है न
1: धन्यवाद ठीक ठाक है न
0: जी हाँ बिल्कुल ठीक ठाक है जी

ਤਸ਼ਤਾਂ ਤੋਂ ਸਾਰੇ ਸੁਨਿਆ ਇਹ ਪਿਆਰਾ ਦਿਆ ਭਜਨ ਇਸ ਭਜਨ ਦੀ ਫਰਮਾਇਸ਼ ਹਾਂ ਤੱਕ ਪਹੁੰਚੀ ਹੋਏ ਵਟਸਐਪ ਦੇ ਮਾਧਿਅਮ ਨੇ ਕਨੇ ਸਿਰਣ ਵਾਲੇ ਨ ਗੋਪਾਲਪੁਰ ਦੇ ਅਜੇ ਜੀ ਤਿਨਾ ਇਹ ਫਰਮਾਇਸ਼ ਆਪਣੇ ਭਾਈ ਤੱਕ ਪਹੁੰਚਾਈ ਹੈ ਵਿਵੇਕ ਜੀ ਤੱਕ ਕਨੇ ਸਿਰਣ ਵਾਲੇ ਨ ਜੈ ਸਿੰਘਪੁਰ ਜ਼ਰੂਰ ਹਾਂ ਤਿਨਾ ਤੱਕ ਇਹ ਫਰਮਾਇਸ਼ ਜਿਹੜੇ ਸੇ ਪਹੁੰਚਾਈ ਹੈ ਕਨੇ ਤੁਹਾਂ ਸਾਰਿਆਂ ਵੀ ਇੰਜੋਏ ਕੀਤੀ ਹੈ इसी कन्ने अहां फ्री ते अग्गे बढ़दे न कन्ने अगली जेड़ा फरमाइश है से अहां इंदू जी तक पहुँचांदे न क्योंकि तिना जो भी इंतजार लगे कि कालू दिया तिना दी फरमाइश अहां तिना तक पहुँचांदे न तो ज़रूर ये गीत तिना तक पहुँचा दे न तो हां सारे भी इंजॉय करा।

ਸ਼ਤੋਂ ਬਹੁਤ ਮਜ਼ੇ ਚ ਵਰਦਾ ਕੀਤਾ ਹੁੰਦੇ ਹੈਗਾ ਲੇਕਿਨ ਜੋ ਅੱਜ ਕਲਾ ਟੋਪਿਕ ਹੈ ਵੀ ਬਹੁਤ ਮਜ਼ੇਦਾਰ ਹੈ ਮੇਰੇ ਤਾਂ ਦਿਲ ਆਹੋਗੀ ਲਗੁਰਾ ਇਹ ਟੋਪਿਕ ਹੈ ਸ਼ਤੋਂ ਵਾਕੇ ਮੈਂ ਕਹਾਂ ਕਿ ਜੋ ਬਜ਼ੁਰਗ ਆ ਸੋ ਇਹਦੀ ਪਹਿਚਾਣ ਹੈ ਸ਼ਤੋਂ ਬਜ਼ੁਰਗਾਂ ਵਾਸਤੇ ਮਾਨਸਿਕ ਸ਼ਾਂਤੀ ਵੀ ਬਹੁਤ ਜ਼ਰੂਰੀ ਹੈ ਨਾ ਮਾਨਸਿਕ ਸ਼ਾਂਤੀ ਕੀ ਹੈ ਸ਼ਤੋਂ ਸੋ ਵੀ ਬਹੁਤ ਜ਼ਰੂਰੀ ਹੈ ਬਜ਼ੁਰਗਾਂ ਵਾਸਤੇ ਸੋ ਆਪਣੇ ਮਨ ਰੀ ਸ਼ਾਂਤੀ ਹੋਗੀ ਕਿ ਨਾ ਸੋ ਰਹਿਣ ਇਟਸ ਸੋ ਇੰਪੋਰਟੈਂਟ ਹੈ ਨਾ ਘਰ ਅੰਦਰ ਕਲਾ ਕਲੇਸ਼ ਕੀ ਸੋ ਨਾ ਭੁਣਾ ਚਾਹੀਦੀ ਹੈ ਅੱਪੂ ਮੀਆਂ ਬੀਬੀ ਵੀ ਲੜਾਈ ਹੈ ਤਾਂ ਸੋ ਇਹਦੇ ਬਜ਼ੁਰਗਾਂ ਤੱਕ ਨਾ ਗਾਣਾ ਚਾਹੁੰਦੇ ਹੈ ਜਾਂ ਬੱਚੇ ਵੀ ਲੜਾਈ ਤਾਂ ਸੋ ਬਜ਼ੁਰਗਾਂ ਤੱਕ ਨਾ ਗਾਣਾ ਚਾਹੁੰਦੇ ਹੈ ਤਿੰਨੋ ਜਿਤਨਾ ਹੋ ਸਕਦਾ ਤੂਣਾ ਮਾਨਸਿਕ ਸਵਾਸਥ ਕੇ ਹੈ ਸੋ ਤਿਆਰਾ ਆ ਠੀਕ ਰਿਹਾ ਤਿੰਨੋ ਹੋਈਆਂ ਇਹ ਔਰ ਰਿਟੈਂਸ਼ਨ ਆ ਗਿਆ ਨਾ ਸੋ ਨਾ ਭੂਣ ਸ੍ਰੋਤੋਂ ਇਹ ਗੱਲਾਂ ਦਾ ਵਿਸ਼ੇਸ਼ ਧਿਆਨ ਕੀਆ ਸੋ ਜ਼ਰੂਰ ਰੱਖਣ ਤੋਂ ਹੈ ਸਭ ਆਈਏ ਕਾਰਜਕ੍ਰਮ ਜੋ ਹੋਗੋ ਬੜੰਦਰ ਨਾ ਔਰ ਕਾਰਜਕ੍ਰਮ ਲੈ ਕੇ ਚੱਲਦੇ ਤੁਸੀਂ ਸਭ ਬੀਜੋ ਇਸ ਪਿਆਰੇ ਦੇ ਗੀਤਾਂ ਦੇ ਕਿਨਾਰੀ।